0: ਮੈਂ ਜੇਬ ਛੋੜਾ ਵੱਡਾ ਥਿਆ ਤੇ ਮੋਬਾਈਲ ਮੈਂ ਕੋਰੋ ਨੇਰੀ ਤਾਂ ਸਿਰਫ ਤਾਂ ਧਿਆਨ ਲਗਾ ਰੱਖੋ ਨਾ ਨੇਰੇ ਜਿਹੜੀ ਵਲਗਰ ਐਪ ਪਰ ਖੋਲੀ ਨੇ ਵਠਾਵੇਂ ਤਾਂ ਇਨ ਮੰਜਾ ਨੂੰ ਮਾਠੀ ਅਸਰ ਪੈਤੀ ਛੋਕਰੇ ਤੇ ਮੈਂ ਤੇਰ ਕੋਈ ਤਾਂ ਕੇ ਮੱਥੋ ਕੁੱਟੇ ਸਵਾ ਕੋਈ ਇਲਾਜ ਨ ਤੋ ਲਜੀ ਫਿਲਮੋਂ ਵੈਬ ਸੀਰੀਜ਼ੋਂ ਮਾਰਦਾਰ ਲੂਟਫਾਟ ਵਲਗਾਰੀਟੀ ਮਰੇ ਨਿੰਦੀ ਉਮਰ ਮੇਂ ਮੇਰੀ ਨੇਰੀ ਨੇ ਇਨੀ ਦੇ ਮਗਜ ਮੇਂ ਤਾਂ ਹੀ ਭੂਸੋ ਭਰਾ ਜੀ ਵਨੇ ਤੋ ਪਰ ਹੀ ਮਰੇ ਦੀ ਜਵਾਬਦਾਰੀ ਕੋਈ ਕੋਈ ਵੜਾ ਖੜਦਾ ਖੜਾ ਹੀ ਤਾਂ ਪਹਿਲੇ ਨੂੰ ਵਿਚਾਰੇ ਜਿਹੜੀ ਗੱਲ ਹੈ ਕਿ ਨਾ ਪਲਵੀ ਬੈਂ
1: ਹਾਂ ਹੋ ਮੰਜੂਲਾ ਬੈਂ ਸੇ ਤਾਂ ਜੀ ਗੱਲ ਸੱਚੀ ਜਾਏ ਕਿ ਪਾਣੀ ਪਹਿਲਾ ਪਾਰ ਬਦਈ ਖਪੇ ਪਾਚਨ ਹੋਨਾਰਤ ਥੀ ਤਦੇ ਪਾਰੂ ਬੰਦੇ ਲੈ ਨਾ ਵਿਆ ਜੇ ਸੇ ਤਾਂ ਹੀ ਸਚਾਇਓ ਭਲਾ
0: ਅਪਰੇਜ ਅੱਜ ਆਉਂ ਤਾਂ ਇੰਜ ਚਾਂਤੀ ਕਿ ਛੋਕਰੇ ਕੇ ਨਿੰਦੇ ਛੋਰੇ ਕੇ ਨਿੰਦੇ ਬਾਲੂੜੇ ਕੇ ਮੋਬਾਈਲ ਨੂੰ ਤਾਂ ਛੇਤਾ ਜ ਰੱਖਣਾ ਮੋਬਾਈਲ ਨਾ ਹੋਆ ਤੈਨੀ ਤਾਂ ਬੱਚਾ ਵੱਡਾ ਥਿਆ ਤੇ ਹੋਸ਼ਿਆਰ ਤਾਂ ਥਿਆ ਤੇ ਮੈਂ ਗਣੀ ਗਣੀ ਨੇ ਇਹ ਪਰ ਵਧਿਆ ਤੇ ਅੱਜ ਤਾਂ ਮੋਬਾਈਲ ਵਗਰ ਕੋ ਪਗਜ ਨਾ ਤਾਂ ਖਣੀ ਬਣੇ ਲਾ ਚਾਹੁੰਦਾ ਮੋਬਾਈਲ ਖਪੇ ਰਮੇ ਲਾ ਮੋਬਾਈਲ ਖਪੇ ਨਵਰਾਸ ਮੇ ਵੀ ਨੂੰ ਨੇਰੇ ਲਾ ਮੋਬਾਈਲ ਖਪੇ ਕਿ ਮੋਬਾਈਲ ਚ ਮਣੀ ਦੀ ਦੁਨੀਆ ਬਣੀ ਹੋਈ ਹੈ ਸੱਚਾ ਸੱਚਾ ਤਾਂ ਅੱਜ ਕੋਈ ਵਿਆਜ ਨਹੀਂ ਮੈਂ ਵੱਡੇ ਨੇ ਪਰ ਆਉਂ ਗਣੇ ਵਕਤ ਮੇਰੇ ਹੋਏ ਤਾਂ ਮੈਂ ਮਾਰੂ ਮਾਰਾ ਫਰੇ ਲੈ ਨਿਕਲੇ ਤਾਂ ਵਠਾਵੇ ਤਨ ਤਨ ਜੋ ਮੋਬਾਈਲ ਖਣੀ ਨੇ ਗੋਏ ਮੰਜਾ ਕੋਈ ਠਕਰੇ ਦੇ ਮੈਂ ਗਾਲੀ ਤਾਂ ਕਰੇ ਚ ਨਾ ਮੋਬਾਈਲ ਜ ਮੇਰਣੇ મોબાઈલ નું કોઈ મારા જ નકરેલા નતો મંગે કોઈ કોઈ કે સવા જો મિલે તો હલો હાય જય શ્રી કૃષ્ણ એ તો કી કરીએ જ નતા હા મોબાઈલ મેં રોજ વિશ કરતા ગુડ મોર્નિંગ ગુડ નાઇટ ਸਾਹਮਣੇ ਹਲੀ ਨੇ ਕੋਈ ਝਗੜੇ ਨੇ ਕਿ ਹੱਥ ਮਿਲਾਈ ਨੇ ਕਦੇ ਕੋਈ ਦੇਤੇ ਨਾ ਤੋ ਕੋਈ ਕੋਈ ਕੇ ਸ਼ੁਭੇਚਾ ਨਾ ਤੋ ਦੇ ਹਾਏ ਐਂ ਜੋ ਤੋ ਪਰ ਵੀ ਬਣ ਕਿ ਮੋਬਾਈਲ ਕਨ ਦੇਸ ਮੇ ਖਣੀ ਵੇਂ ਦੋਨ ਦੁਨੀਆ ਕੇ ਮੋਬਾਈਲ ਹਕੜੀ ਜ਼ਰੂਰੀ ਨੇ ਬੋਰੀ ਉਪਯੋਗੀ ਚੀਜ਼ ਹੈ ਸੇ ਮਨਾ ਦਿਆ ਮੋਬਾਈਲ ਵਗਰ ਅਜ ਹਲੇ ਕਨ ਉਹਨਾਂ ਕੇ ਅਜ ਬਾਰਾ ਵਠਾ ਵੇ ਮਣੀ ਜਾ ਸਗਾ ਵਾਲਾ ਤਾਂ ਮੋਬਾਈਲ ਸੇ ਗੱਲ થઈ ਸਕੇ ਤੀ ਮੋਬਾਈਲ ਦੀ ਦੁਨੀਆ ਨੰਦੀ થઈ ਗਈ ਹੈ ਕਤਰ ਬਦ ਜਾਣੇ ਲੈ ਮਿਲੇ ਤੋ ਮੋਬਾਈਲ ਮਾਨੂ ਨਾਨ ਜੀ ਤਾਂ ਖਾਣ ਹੈ ਜਾਣੇ ਮੋਬਾਈਲ ਪਰ ਜਿਆ ਸੁਦੀ ਐਂ ਜੋ ਜ਼ਰੂਰ ਪੂਰਤੋ ਉਪਯੋਗ ਥੀਏ ਤੋ ਤਿਆ ਸੁਦੀ ਅਤੀ ਜੀ ਗਤੀ ਤਾਂ ਮਣੀ ਵਸਤੂਆਂ ਜੀ ਖਰਾਬ ਜਾਏ ਨੇ ਪਈ ਵੀ ਜਾਏ ਅਤੇ ਜੋ ਮੋਬਾਈਲ ਜੋ ਵਪਰਾਸ ਅਤੀ ਵਧੀ ਜਵਨੇ ਤੋ ਤਾਂ ਛੋਕਰੇ ਜੇ ਕੁੰਬੜੇ ਮਗਜ ਤੇ ਫਲ ਜਿਹੜੇ ਮਗਜ ਤੇ ਖੋਟੀ ਅਸਰ ਤਾਂ ਥੇਵਾਰੀ ਜਾਏ ਅਤੇ ਮੋਬਾਈਲ ਕੇ ਸਾਚਵੀ ਨੇ ਵਾਪਰੀ ਛੋਕਰੇ ਕੇ ਪਰ ਸਾਚਵੀ ਨੇ ਰੱਖੋ ਅਨੇ ਛੋਕਰੇ ਕੇ ਮੋਬਾਈਲ ਥੀ ਥੋੜਾ ਪਰਿਆ ਰੱਖੋ ਅਨੇ ਸੇਰੀ ਗਲੀਆਂ ਦੀ ਰਮਤ ਮੇ ਧਾੜੀ ਛੋਕਰੇ ਕੇ ਤੇ ਛੋਕਰੇ ਦਾ ਭਵਿਸ਼ ਉਜੜੋ ਜਾਏ
1: ਅੱਜ ਦੇ ਸਮੇਂ ਕੇ ਨੇੜੇ ਲੈ ਵੇ ਨਾ ਤੋ ਹੈਵਰ ਛੋਕਰੇ ਜਾ ਮਾਨਸ ਖਰੇ ਖਰ ਵਿਕ੍ਰਿਤ ਥੀ ਵੀ ਆਈਏ ਤਨ ਵਿਕ੍ਰਿਤੀ ਜੋ ਕਾਰਨ ਕੁੜੇ ਕੇ ਮਨ ਨੂੰ ਇਜ ਖਬਰ ਨਤੀ ਪੈ ਅੱਜ ਜੋ ਖੈਣ ਪੈਣ ਕੇ ਪੋਏ ਅੱਜ ਜਾ ਵਾਤਾਵਰਣ ਕੇ ਪਾਈ ਸਮਝੋ ਕਿ ਛੋਕਰੇ ਕੇ ਦਿਨੇਲੋ ਮੋਬਾਈਲ ਅਨੇ ਮੋਬਾਈਲ ਮੇ ਅੱਜ ਦਲ ਅਨੇਕ ਅਨੇਕ ਨਵ ਨਵੀ ਸਾਈਟੂ ਕੇ ਪੋਈ ਉਹ ਜੋ ਕੋ ਗੇਮ ਹੋਈ ਹੈ ਜੋ ਕੋ ਗੇਮ ਆਨਲਾਈਨ ਨਹੀਂ ਹੈ ਅਨੇ ਮਾਰ ਧਾੜ ਅਨੇ ਕੂੜ ਸੱਚ ਨੇ ਐਡੋ ਜ ਮਿਲੇ ਸਕਾਈ ਤਾ ਈ ਆਏ ਕਿ ਪੋਈ ਟੀਵੀ ਮੇ ਪਣ ਹੈਵਰ ਸੀਰੀਅਲ ਨੂੰ ਅਟਲੀ ਮੜੇ ਖਤਰਨਾਕ ਅਚੇ ਤਿਉ ਕਈ ਸੀਰੀਅਲ ਨੂੰ ਕਈ ਕਾਰਟੂਨ ਨੇ ਰੀਨ ਤੋ ਪਣ ਛੋਕਰੇ ਜਾ ਮਾਨਸ ਖਰੇ ਖਰ ਵਿਕ੍ਰਿਤ ਥਈ ਵਨੇ ਆਈ ਹੈ ਤਾਂ ਮੰਜੁਲਾ ਬਹਿਣ ਜੀ ਗੱਲ ਸਾਥੇ ਆਉ ਪੂਰੇ ਪੂਰੋ ਸੁਰ ਪੁਰਾਏ ਅਨੇ ਆਉ ਚਾ ਕ ਜ ਆਈ ਸਮੇ ਨ ਕਢੀ ਸਗੋ ਤੋ ਛੋਕਰੇ ਕੇ ਖਾਸੇ ਮੇ ਖਾਸੀ ਚੌਪੜੀ ਦਿਓ ਖਾਸੇ ਮੇ ਖਾਸੋ ਕੋਏੜੋ ਪ੍ਰੋਗਰਾਮ ਜੋ ਕੋ ਪਾਂਚੋਂ ਕ ਟੀਵੀ ਮੇ ਅਚ ਦੋਵੇ ਪਹਿਲਾ ਰਾਮਾਇਣ ਨੇ ਮਹਾਭਾਰਤ ਅਨੇ ਐਡਾ ਮੜੇ ਪ੍ਰੋਗਰਾਮ ਅਚਿੰਦਾ ਵਾ ਜੋ ਕੋ ਨੇਰੇ ਸੇ ਪਾਂ ਕਿੰਕ ਸਖੋ ਅਨੇ ਸਮਝੋ ਪਣ ਅੱਜ ਤਾਂ ਅਟਲਾ ਮੜੇ ਪ੍ਰੋਗਰਾਮ ਪਣ ਐਡੀ ਕਕਸ਼ਾ ਜਾ ਚੇ ਤਾਂ ਕਿ ਪਾਂ ਕਈ ਥੀ ਕਈ ਪ੍ਰੋਗਰਾਮ ਪਾਂ ਨੇ ਰਿਓ ਤਾਂ ਪਾਂਜੋ ਪਣ ਮਾਨਸ ਵਿਕ੍ਰਿਤ ਥਈ ਬਨੇ ਤੇ ਤਾਂ ਪਾਂਜਾ ਨੰਡਾ ਬਾਲੂੜਾ ਨੇ ਰਿਏ ਤਾਂ ਖਾਸ ਅਨੀ ਤੇ ਧਿਆਨ ਦੇਣੂ ਈ ਕੋਰੋ ਕਰੀਏ ਤਾਂ ਮੋਬਾਈਲ ਸਾਰੀ ਵਸਤੂ ਆਏ ਨੋ ਡਾਊਟ ਪਣ જેટલો સારો હોય એન કરતા પણ જન જો ઉપયોગ યોગ્ય રીતે નથી તો એ મોબાઈલ અત્યંત ભયંકર સ્વરૂપ ધારણ કરાવી દેતો પાંજે બાલુને કે ધ્યાન રાખો છોકરેજી અને એની જે ભવિષ્ય જી કારણ કે પાણી જા ભવિષ્ય જા ઘડવૈયા પા આયો તો ખૂબ ધ્યાન રાખો અને છેલ્લે હણે મંજુરા ભેણ ગજકન નહીં ઈ હકડા સારી મે સારા કવિ તો હકડી એની જી કવિતા પણ પા સાથે ગની ગનોતા ઈ જે તાક કવિતા લખેલા કરે ને કોઈ મોકો કે કોઈ સ્પેશિયલ સમય કે ટાઈમ ન તો વે કવિતા તા અંતર આત્મા મેથી સ્ફુરેતી અને શબ્દ રચાઈ વનેતા તો હાલો સણો અનીજી એડી જકડી સરસ મજાજી કવિતા અને કોઈ પાહી પ્રોગ્રામ તન કવિતા સાથે પૂરો કર્યો તા તો હાલો સણો અનીજી કવિતા
0: ગઝલ કે કવિતા લખેલા કોઈ મુકમ્મલ સ્ટેમ જી જરૂર નથી વે કે કદે મન મે વિચાર ઓગે અને કદે લખાજી વને ઈજ ખબર નથી તે તો એડી હકડી ગઝલ કે વિચારે નવી ઈ ગઝલ તા લખાણી વિચારે નવી ઈ ગઝલ તા લખાણી હલક મે નવી તે હઝલ તા ગવાણી સથી વે જો ઉપલત તરે આપ ધાઉ સથી વે જો ઉપલત તરે આપ ધાઉ વગર ઢીંગલે જસ સે જોરી ભરાણી વગર ઢીંગલે જસ સે જોરી ભરાણી ધની ભાર ભણકર કોલે તે વઠો ને ધની ભાર ભણકર કોલે તે વઠો ને કમાણી કરીને જાણી વણાણી કમાણી કરીને જાણે વણાણી સબદ મે સરીલા અર્થ ઓક ભાવે સબદ મે સરીલા મે અર્થ ઓક ભાવે નથી બોલ છા એને ચકન તે રમાણી નથી બોલ છા એને ચકન તે રમાણી અકડ મે અભિમાન વઠા મન તો ઉર્મી અકડ મે અભિમાન વઠા મન તો ઉર્મી ભલાઈ ભજીને ભરીએ સમાણી ભલાઈ ભજીને ભરીએ સમાણી વિચારે નવી ઈ ગઝલ તા લખાણી હલત મે નવી તય હઝલ કા ભવાણી
2: આઈ સુણી રહ્યા કાર્યક્રમ હલો કર્યું ગાલ કાર્યક્રમ પ્રસ્તુતિ પલ્લવી પુજારા પ્રસારણ આકાશવાણી જે ભુજ કેન્દ્રતા કરે મે આવ્યો.